ਦਾਜਾ ਪੁਇ ਪਮਾ ਮਿੱਟਾ ਸੁਰਾ ਲੈ ਖੰਨੇ ਨਾ ਯਾਮੇ ਤੂਵਾ ਤੂਏ ਨਾ ਲੈ ਦੋ ਲੈ ਗਵੇ ਤਾਈ ਮੈਂ ਯਾਈ ਲੈ ਟਿਨੇ ਹਾਈ ਅਸੇ ਪਿਮਾ ਛਿਬਵਾ ਵੀ ਮਾਤਾ ਯਾਮੇ ਨਗੁਰੁ ਛਿਦੋ ਹਵਾਵੇ ਥਾਵ ਜਿਮ ਖੁਏ ਅਸੇ ਮਾ